0: ਕਾਰਜਕ੍ਰਮ ਸੁਣਨ ਵਾਲਾ ਸਗਲਾ ਹਿਤਾਲੂ ਗ੍ਰਾਮੀਣ ਭਾਈ ਬਹਿਨਾਂ ਨੇ ਰਾਕੇਸ਼ ਕੁਮਾਰ ਜੋਸ਼ੀ
1: ਔਰ ਬਜਰੰਗ ਸਾਰਸਵਤ ਰਾਮ
0: ਗਣਾਨ ਗਣਾ
1: ਰਾਮ ਰਾਮ
0: ਰਾਕੇਸ਼ ਬਜਰੰਗ ਭਾਈ ਥਾਨੇ ਵੀ ਰਾਮ ਰਾਮ
1: ਰਾਕੇਸ਼ ਭਾਈ ਥਾਨੇ ਵੀ ਮਾਰਾ ਘਣਾ ਘਣਾ ਰਾਮ ਰਾਮ
0: ਦੇਖੋ ਬਜਰੰਗ ਭਾਈ ਆਜ ਹੈ 5 ਜੂਨ
1: ਆਜ ਰੂਪ ਦਿਨ ਵਿਸ਼ੇਸ਼ ਹੈ ਰਾਕੇਸ਼ ਭਾਈ ਆਜ ਹੈ ਵਿਸ਼ਵ ਪਰਿਆਵਰਣ ਦਿਵਸ ਆਖੇ ਦੇਸ਼ ਮੈਂ ਆਖੇ ਸੰਸਾਰ ਮੈਂ ਪਰਿਆਵਰਣ ਸਾਰੂ ਚੇਤਨਾ ਜਗਾਉਣ ਸਾਰੂ ਅੱਜ ਕੰਮ ਹੋ ਰਿਹਾ ਹੈ ਦਿਨੋ ਗੁਮ ਸਮਾਚਾਰ ਆ ਰਿਹਾ ਹੈ ਆਪਾਰੇ ਗਾਉਂ ਮੈਂ ਵੀ ਆਪਾਰੇ ਆਸੇ ਪਾਸੇ ਵੀ ਖਾਸੋ ਕੰਮ ਹੋਇਓ ਹੈ ਔਰ ਅੱਜ ਕੀ ਲਗਨ ਹੈ ਹੁਣ ਤੋ ਕਹੂੰ ਰਾਕੇਸ਼ ਭਾਈ ਆਪਾਰੇ 365 ਦਿਨ ਪਰਿਆਵਰਣ ਦਿਵਸ ਮਨਾਉਣੇ ਦੀ ਆਪਾਰੇ ਹੋਣੀ ਚਾਹੀਦੀ
0: ਹੈ ਸਹੀ ਬਾਤ ਹੈ ਔਰ ਉਹ ਜਿਹੋ ਸ਼ੁਰੂਆਤ ਹੈ ਨੀ ਸੰਯੁਕਤ ਰਾਸ਼ਟਰ ਜਿਹੋ ਆਪਣਾ ਸੰਗਠਨ ਹੈ ਮੇਰੇ ਦੁਆਰਾ 1972 ਸੋ ਇਹ ਦਿਨ ਦੀ ਸ਼ੁਰੂਆਤ ਹੋਈ ਔਰ ਅਬਾਰ ਜਿਹੋ ਚੱਲ ਰਿਹਾ ਹੈ 2026 ਔਰ ਤੋ ਸ਼ੁਰੂਆਤ ਅਲੱਗ ਅਲੱਗ ਸਾਲ ਰਹੀ ਅਲੱਗ ਅਲੱਗ ਇਹਦੇ ਬਾਰੇ ਮੈਂ ਥੀਮ ਹੋਇਆ ਕਰੇ ਤੋ ਇਹ ਸਾਲ ਜਿਹੀ ਇਹਦੀ ਥੀਮ ਹੈ ਬਾ ਹੈ ਹਮਾਰੀ ਭੂਮੀ ਹਮਾਰਾ ਭਵਿਸ਼ਯ ਭੂਮੀ ਔਰ ਆਪਣੋ ਜਿਹੋ ਰਾਜਸਥਾਨ ਹੈ ਮਰੂਸਥਲ ਹੈ ਔਰ ਇਹ ਮਰੂਸਥਲ ਮੈਂ ਆਪਾਂ ਦੇਖਾਂ ਕਿ ਦੋਹਰਾ ਧਰਤੀ ਮੈਂ ਜੀਵਨ ਜਿਹੋ ਹੈ ਬਹੁਤ ਕਠਿਨ ਹੈ
1: ਬਿਲਕੁਲ ਸਰ ਤੋ ਇਹਦੀ ਥੀਮ ਆਪ ਬਤਾਈ ਜੀ ਕੀ ਹੈ ਹਮਾਰੀ ਭੂਮੀ ਹਮਾਰਾ ਭਵਿਸ਼ਯ ਭੂਮੀ ਬਹਾਲੀ ਮਰੂਸਥਲੀਕਰਨ ਔਰ ਸੁੱਖਾ ਲਚੀਲਾਪਨ ਤੋ ਆ ਥੀਮ ਘਣੀ ਜ਼ਰੂਰੀ ਹੈ ਰਾਕੇਸ਼ ਜੀ ਬੀਕਾਨੇਰ ਆਪਾਰੋ ਜਿਹੋ ਜ਼ਿਲ੍ਹੋ ਹੈ ਉਹ ਖੁਦ ਥਾਰ ਮਰੂਸਥਲ ਰੋ ਇੱਕ ਮਹੱਤਵਪੂਰਨ ਹਿੱਸੋ ਹੈ ਆਪਾਰੇ ਇੱਥੇ ਰੇਤ ਰੋ ਕਟਾਵ ਹੈ ਕਿ ਮਾਟੀ ਜਿਹੀ ਹੈ ਬਾ ਉੱਡ ਜਾਵੇ ਦੋਰੋ ਅਬਾਰ ਇਕੱਠੀ ਹੈ ਇੱਕ ਆਂਧੀ ਦਾ ਝੋਂਕੋ ਆਵੇ ਅੰਦਰ ਆਵੇ ਬੋ ਇਕੱਠੀ
0: ਦੋ ਤਿੰਨ ਦਿਨ ਦੇਖ ਰਿਹਾ ਆਂਧੀ ਆ ਰਹੀ ਹੈ ਮਿੱਟੀ ਨੂੰ ਕਟਾਵ ਜਿਹੋ ਹੋਵੇ ਨਹੀਂ
1: ਮਾਰਗ ਹੀ ਬਦਲ ਜਾਵੇ ਰਾਕੇਸ਼ ਭਾਈ ਚਲਤੀ ਸੜਕ ਮਾਥੇ ਰੇਤ ਜਮ ਜਾਵੇ ਨਿਠਾਈ ਪੜੇ ਕੋਈ ਸੜਕ ਅੱਗੇ
0: ਆਉਂਦੀ ਹੈ ਜਿਹੋ ਦੋਹਰੇ ਦੀ ਜਿਹੀ ਸਥਿਤੀ ਹੈ ਨੀ ਬਾ ਬਦਲਦੇ
1: ਬਿਲਕੁਲ ਸਰ ਤੋ ਪਾਣੀ ਦੀ ਕਮੀ ਹੈ ਤਾਪਮਾਨ ਵੱਡੇ ਹੈ ਇਹ ਸਭ ਮਰੂਸਥਲੀਕਰਨ ਦਾ ਲਕਸ਼ਣ ਹੈ ਆਪਾਂ ਧਿਆਨ ਨਹੀਂ ਦਿਓ ਤੋ ਆਪਾਂ ਖੇਤੀ ਲਾਇਕ ਜ਼ਮੀਨ ਹੈ ਬਾ ਧੀਰੇ ਧੀਰੇ ਤਰ ਤਰ ਕਰਨੇ ਖੇਤੀ ਲਾਇਕ ਜ਼ਮੀਨ ਕਮ ਹੁੰਦੀ ਜਾਵੇ
0: ਸੱਚੀ ਬਾਤ ਹੈ ਆਪਣੇ ਭਾਰਤ ਦੀ 30% ਤੋਂ ਜ਼ਿਆਦਾ ਜ਼ਮੀਨ ਜਿਹੀ ਹੈ ਬਾ ਜਿਹਾ ਜਾਣੀਕਾਰ ਲੋਕ ਹੈ ਬੇਕਿਰੇ ਖਰਾਬ ਹੋ ਰਹੀ ਹੈ ਰਾਜਸਥਾਨ ਮੈਂ ਉਹ ਆਂਕੜੋ 62% ਤੱਕ ਪਹੁੰਚ ਗਿਓ ਹੈ ਇਹੋ ਮਤਲਬ ਉਹ ਹੈ ਕਿ 100 ਬੀਘਾ ਜ਼ਮੀਨ ਮੈਂ ਸੋ 62 ਬੀਘਾ ਜ਼ਮੀਨ ਹੈ ਮੇਰੀ ਸਿਹਤ ਵਿਗੜ ਰਹੀ ਹੈ ਅਬ ਕਾਰਨ ਕਾਹੀ ਹੈ ਭਗਵਾਨ ਜਾਣੇ
1: ਰਾਕੇਸ਼ ਭਾਈ ਆ ਤੋ ਘਣੀ ਚਿੰਤੇ ਵਾਲੀ ਬਾਤ ਹੈ ਕਿ ਦੇਖੋ 30% ਸੂਬਤੀ ਜ਼ਮੀਨ ਖਰਾਬ ਹੋ ਰਹੀ ਹੈ ਰਾਜਸਥਾਨ ਮੈਂ 62% ਹੈ ਯਾਨੀ ਕਿ ਦੂਣੀ ਸੂਬੀ ਬੇਸੀ ਹੈ ਤੋ ਉਹ ਅਪਰ ਇਨ ਰਾਜਸਥਾਨ ਪ੍ਰਦੇਸ਼ ਮਾਥੇ ਹੀ ਕਿਉਂ ਤੋ ਮਨੇ ਇਹ ਸਮਝ ਆਵੇ ਹੈ ਕਿ ਇਹੋ ਪਹਿਲੋ ਕਾਰਨ ਹੈ ਕਿ ਇੱਕ ਤੋ ਪੇੜ ਪੌਦਾ ਹੈ ਯਾਨੀ ਅੰਧਾਧੁੰਦ ਕਟਾਈ ਹੋ ਰਹੀ ਹੈ ਆਪਾਂ ਅੱਗੇ ਦੇਖਾਂ ਨਾ ਲੜੇ ਆਪਾਂ ਸਮਝੋ ਕਿ ਆਪਾਂ ਖੁਦ ਆਪਾਂ ਪੱਗਾਂ ਮਾਥੇ ਕਵਾੜੀ ਮਾਰ ਰਹੇ

0: ਇਹਾਂ ਤੋਂ ਕੋਈ ਪੱਗਾਂ ਪਾ ਕੁਲਾੜੀ ਮੱਥ ਮਾਰ ਰਹੇ ਹਾਂ
1: ਆਪਾਂ ਪੱਗਾਂ ਮਾਥੇ ਕੁਵੜੀ ਮਾਰ ਰਹੇ ਹਾਂ ਆਪਾਂ ਆਉਣ ਵਾਲੀ ਪੀੜ੍ਹੀ ਵੀ ਰੋਕਾਈ ਹੁਸੀ ਉਹ ਆਪਾਂ ਨੇ ਸੋਚਣਾ ਪੜਸੀ ਦੂਜੀ ਬਾਤ ਆਪਾਂ ਰਾਸਾਇਨਿਕ ਖਾਦ ਮਾਥੇ ਨਿਰਭਰਤਾ ਵਧਾ ਦੀ ਔਰ ਹੋਡਾ ਹੋਡੀ ਮੈਂ ਆਪਾਂ ਅਨਾਪ ਸਨਾਪ ਕੀਟਨਾਸ਼ਕ ਕਰੋ ਇਸਤੇਮਾਲ
0: ਥੋੜੋ ਲਾਲਚ ਕਰਿਓ ਕਹਿਣੂ ਤੋਂ ਆਪਾਂ ਪੈਦਾਵਾਰ ਲੈਸਾਂ ਲੇਕਿਨ ਉਹ ਧਿਆਨ ਕੋਨੀ ਕਿ ਜੀ ਕੀ ਜ਼ਮੀਨ ਆਪਣੇ 100 ਸਾਲ ਉਪਜਾਊ ਰਹੇ ਨਹੀਂ ਬਾ ਜ਼ਮੀਨ ਆਪਣੇ 10 ਸਾਲ ਮੇ ਅਨੁਪਜਾਊ ਜਿਸ
1: ਆਪਾਂ ਜਣਾ ਕੇ ਆਪਾਂ ਪੜੋਸੀ ਰਹੀ ਤੋ ਧਾਨ ਮਾਉ ਬੇਸੀ ਹੋਇਓ ਤੋ ਕਿਆ ਹੋਇਓ ਤੋ ਕਿ ਅਬੇ ਆ ਖਾਦ ਹੈ ਜੀ ਕੀ ਹੋਈ ਬੇਸੀ ਨਾ ਆਖੂ ਤੋ ਅਰੇ ਭਾਈ ਮਾਟੀ ਰੋ ਕਟਾ ਮਾਟੀ ਖਰਾਬ
0: ਹੋ ਰਹੀ ਸੋਚੋ ਹੀ ਕੋਨ
1: ਸੋਚੋ ਹੀ ਕੋ ਨਹੀਂ ਔਰ ਪਾਣੀ ਰੋ ਆਪਾਂ ਗਲਤ ਪ੍ਰਬੰਧਨ ਕਰ ਰਹੇ ਹਾਂ ਇਹੋ ਜੀ ਕੋ ਸਾਚੋ ਉਪਯੋਗ ਹੈ ਅੱਛੋ ਉਪਯੋਗ ਹੈ ਬਿਰਕਾ ਨਹੀਂ ਆਪਾਂ ਧਿਆਨ ਕੋ ਨਹੀਂ ਦੇ ਪਾ ਰਿਹਾ ਚੌਥੀ ਬਾਤ ਇਹੋ ਪਲਾਸਟਿਕ ਰੋ ਕਚਰੋ ਹੈ ਆਪਾਂ ਦੈਨਿਕ ਜੀਵਨ ਮੈਂ ਇਤੋ ਪਲਾਸਟਿਕ ਵਾਪਰ ਗਿਓ ਹੈ ਕਿ ਪੁੱਛੋ ਮਤੀ ਸਿੰਗਲ ਯੂਜ ਪਲਾਸਟਿਕ ਹੈ ਕਿ ਇੱਕ ਕਾਮ ਲਿਓ ਔਰ ਨਾਖਿਓ ਇੱਕ ਕਾਮ ਲਿਓ ਔਰ ਨਾਖਿਓ ਇਉਂ ਆਪਾਂ ਪਰਿਆਵਰਨ ਬਹੁਤ ਖਰਾਬ ਹੋ ਰਿਹਾ ਹੈ
0: ਤੋ ਇਹ ਰੋ ਜੇ ਸਮਾਧਾਨ ਹੈ ਉਹ ਆਪਾਂ ਨੇ ਸੰਯੁਕਤ ਰਾਸ਼ਟਰ ਹੈ ਨਹੀਂ
1: ਹਾਂਜੀ
0: ਸੰਗਠਨ ਉਹ ਬਤਾ ਰਿਹਾ ਹੈ ਕਿ ਆਪਾਂ ਬਹਿ ਪੀੜ੍ਹੀ ਹਾਂ ਜੀ ਕਿ ਧਰਤੀ ਨੇ ਸੁਧਾਰ ਸਕਾਂ ਕਿਸਾਨ ਭਾਈ ਸਭ ਤੋਂ ਪਹਿਲਾਂ ਉਹ ਕੰਮ ਕਰ ਸਕੇ
1: ਬਿਲਕੁਲ ਸਰ ਉਹ ਆਪਾਂ ਅਬਾਰ ਜੇ ਸਮੇਂ ਸਾਰੂ ਕਦਮ ਆਪਾਂ ਵਧਾ ਲਿਆ ਔਰ ਸਾਂਭ ਲਿਓ ਜ਼ਿੰਮੇਦਾਰੀ ਨੇ ਸਾਂਭ ਲਈ ਨਹੀਂ ਤੋ ਉਹ ਮਾਮਲੋ ਅਬਾਰ ਤੋਂ ਸੁਧਰ ਸਕੇ ਨਹੀਂ ਪਛੇ ਭਾਈ ਵਿਗੜਿਆ ਪਛੇ ਤੋ
0: ਸਭ ਤੋਂ ਮੋਟੋ ਕੰਮ ਹੈ ਪੇੜ ਪੌਦਾ ਲਗਾਉਣਾ ਔਰ ਪਾਣੀ ਰੋ ਸੰਰਕਸ਼ਣ ਕਰਨਾ
1: ਬਿਲਕੁਲ ਸਰ ਆਪਾਂ ਨੇ ਖੇਜੜੀ ਜੀ ਕਿ ਆਪਾਂ ਇੱਥੇ ਕਲਪ ਵਰਿਕਸ਼ ਹੈ ਇਹਨੇ ਸੰਭਾਲਣਾ ਹੈ ਨੂੰ ਪੇੜ ਪੌਦਾ ਲਗਾਉਣਾ ਹੈ ਪੌਦਾ ਪੇੜ ਜੀ ਕਾ ਲਾਗੋੜਾ ਹੈ ਬਾਨੇ ਸੰਭਾਲਣਾ ਹੈ ਰਾਕੇਸ਼ ਭਾਈ ਇਹ ਖੇਜੜੀ 10 ਕਿਲੋ ਤਾਈ ਆਪਾਂ ਨੇ ਚਾਰੋ ਦੇਵੇ ਹੈ ਪੱਤੀ ਦੇਵੇ ਹੈ ਲੱਕੜੀ ਛਾਇਆ ਨਾਈਟ੍ਰੋਜਨ ਦੇਵੇ ਹੈ
0: ਸਾਚੀ ਬਾਤ
1: ਸਾਗੇ ਨੀਮੜੋ ਹੈ ਰੋਈੜੋ ਹੈ ਕੁਮਟ ਹੈ ਇਹ ਸਗੜਾ ਕਮ ਪਾਣੀ ਮੈਂ ਉਗ ਜਾਵੇ ਅੱਗੇ ਦੇਖੋ ਕਿ ਮਾਨਸੂਨ ਆ ਰਿਹਾ ਹੈ ਤਾਂ ਆਪਾਂ ਸੰਕਲਪ ਲੈਣਾ ਚਾਹੀਦਾ ਆਪਾਂ ਨੇ ਕਿ ਆਪਾਂ 5 ਜੇਕਾ ਪੇੜ ਹੈ ਰੂਖ ਹੈ ਬੇ ਜ਼ਰੂਰ ਲਗਾਵਾਂਗਾ ਰਾਕੇਸ਼ ਭਾਈ ਇੱਕ ਪੇੜ ਮਾਂ ਕੇ ਨਾਮ ਅਭਿਆਨ ਚੱਲ ਰਿਹਾ ਹੈ ਲਾਲ ਕਈ ਸਮੇਂ ਸੂ ਤੋ ਬੀਰੋ ਵੀ ਆਪਾਂ ਨੇ ਲਾਭ ਲੈਣਾ ਹੈ ਘਣੇ ਸੂ ਘਣਾ ਪੇੜ ਲਗਾਉਣਾ
0: ਆਪਣੇ ਰਾਜਸਥਾਨ ਮੈਂ ਆਪਾਂ ਧਿਆਨ ਹੈ ਪਾਣੀ ਦੀ ਕਮੀ ਹੈ ਤਾਂ ਆਪਣੇ ਆਧੁਨਿਕ ਸਿੰਚਾਈ ਦੀ ਪੱਧਤੀ ਯਾਨੀ ਬੂੰਦ ਬੂੰਦ ਸਿੰਚਾਈ ਹੈ ਫਵਾਰਾ ਸਿੰਚਾਈ ਹੈ ਔਰ ਇਸ ਨੂੰ ਕਹੀਏ ਪ੍ਰਤੀ ਬੂੰਦ ਨਹੀਂ ਪਾਣੀ ਦਾ ਸਦਉਪਯੋਗ ਹੋਵੇ ਲਗਭਗ ਇਹ ਖਾਤਰ ਸਰਕਾਰ ਜੀ ਕਿ ਆਪਾਂ ਨੇ ਅਨੁਦਾਨ ਵੀ ਦੇਵੇ ਬੀਰੋ ਆਪਾਂ ਨੂੰ ਫਾਇਦਾ ਉਠਾਉਣਾ ਚਾਹੀਦਾ
1: ਜਿਵੇਂ ਕਿ ਯੋਜਨਾ ਵੀ ਬਣੋੜੀ ਹੈ ਮੋਕਲੀ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਹੈ ਤੋ ਬਾ ਇਹ ਰਮਾਤਈ ਹੈ ਪਰ ਡ੍ਰੋਪ ਮੋਰ ਕ੍ਰੋਪ ਤੋ ਵੀ ਯੋਜਨਾ ਰੋ ਉਦੇਸ਼ ਉਹੀ ਹੈ ਕਿ ਫਵਾਰਾ ਸਿੰਚਾਈ ਪੱਧਤੀ ਹੈ ਬੂੰਦ ਬੂੰਦ ਸਿੰਚਾਈ ਪੱਧਤੀ ਹੈ ਬਿਨੇ ਪ੍ਰੋਤਸਾਹਨ ਮਿਲੇ ਬੇਸੀ ਸੂ ਬੇਸੀ ਬਾਈ ਲੋਕ ਜੁੜੇ
0: ਔਰ ਆਪਾਂ ਜੈਵਿਕ ਖੇਤੀ ਖਾਨੀ ਆਪਾਂ ਨੇ ਮੁੜਨਾ ਚਾਹੀਦਾ ਗੋਬਰੀ ਖਾਦ ਹੈ ਕੈਂਚੁਆ ਖਾਦ ਹੈ ਇਹਨੂੰ ਇਸਤੇਮਾਲ ਆਪਾਂ ਨੇ ਕਰਨਾ ਚਾਹੀਦਾ ਔਰ ਪਰੰਪਰਾਗਤ ਜੀ ਕੋ ਗਿਆਨ ਹੈ ਨਹੀਂ ਆਪਣਾ ਮਾਇਤਾ ਰੋ ਬੀਆਂ ਰੋ ਗਿਆਨ ਦੇ ਆਧਾਰ ਪਰ ਆਪਾਂ ਨੇ ਆਪਣੀ ਖੇਤੀ ਕਰਨੀ ਚਾਹੀਦੀ ਹੈ ਪੇੜ ਪੌਦਾ ਦੀ ਪੂਜਾ ਕਰਨੀ ਹੈ ਪ੍ਰਾਕਿਰਤਿਕ ਸੰਸਾਧਨ ਨੇ ਆਪਾਂ ਨੇ ਬਚਾਉਣਾ ਹੈ ਜਦ ਹੀ ਆਪਾਂ ਆਪਣੇ ਦੇਸ਼ ਨੇ ਆਪਣੇ ਪ੍ਰਦੇਸ਼ ਨੇ ਔਰ ਆਪਣੀ ਮਿੱਟੀ ਪਰਿਆਵਰਣ ਨੇ ਬਚਾ ਸਕਾਂ
1: ਰਾਕੇਸ਼ ਭਾਈ ਆਪਾਂ ਨੇ ਥੋੜ੍ਹ ਥੋੜ੍ਹ ਜਿੱਥੇ ਗੋਚਰ ਹੈ ਓਰਣ ਹੈ ਬੀਰੀ ਆਪਾਂ ਨੇ ਸੰਭਾਲ ਕਰਨੀ ਹੈ ਟਾਬਰਾਂ ਨੇ ਪ੍ਰੇਰਣਾ ਦੇਵਣੀ ਹੈ ਟਾਬਰਾਂ ਨੇ ਸਾਗਿਰ ਲਿਜਾਵਾਂ ਬੈਠੇ ਕੋਈ ਖੇੜਿਆਂ ਬਣੋੜੀ ਹੈ ਜੈਵ ਵਿਵਿਧਤਾ ਨੇ ਬੜਾਓ ਦੇਵਣ ਸਾਰੂ ਆਪਾਂ ਚੁੱਗੋ ਬਰਸਾਵਾਂ ਖੇੜਿਆਂ ਮੈਂ ਪਾਣੀ ਘਾਲਾਂ ਆਪਾਂ ਜੀਵ ਜਿਨਾਵਰਾਂ ਨੇ ਸੰਭਾਲਾਂ ਉਹ ਆਪਾਂ ਆਜਰੇ ਵਗਤ ਰੀ ਦਰਕਾਰ ਹੈ
0: ਔਰ ਇਹ ਦਰਕਾਰ ਸੂ ਹੀ ਆਪਾਂ ਆਪਣੇ ਪਰਿਆਵਰਣ ਨੇ ਬਚਾ ਸਕਾਂ ਔਰ ਪਰਿਆਵਰਣ ਨੇ ਆਪਾਂ ਸੁਰੱਖਿਅਤ ਕਰ ਸਕਾਂ
1: ਦੇਖੋ ਬਾਤਾਂ ਕਰਨ ਨੂੰ ਕਈ ਕੋਨੀ ਹੋਏ ਨਹੀਂ ਆਪਾਂ ਨੇ ਪੱਕੀ ਠਾਣਨੀ ਹੈ ਕਮਰ ਕਸਣੀ ਹੈ ਕਿ ਆਪਾਂ ਦੇ ਵਾਸਤੇ 365 ਦਿਨ ਹੀ ਪਰਿਆਵਰਨ ਦਿਵਸ ਹੈ ਆਪਾਂ ਨੇ ਇਹ ਦਿਸ਼ਾ ਮੈਂ ਕੰਮ ਕਰਨਾ ਹੈ ਔਰ ਆਪਾਂ ਦੀ ਇੱਕ ਨੈਤਿਕ ਜ਼ਿੰਮੇਦਾਰੀ
0: ਨੈਤਿਕ ਜ਼ਿੰਮੇਦਾਰੀ ਹੈ ਆ ਪ੍ਰਕਿਰਤੀ ਦਾ ਜਿਕਾ ਹਾਰ ਨਹੀਂ ਇਹ ਹਾਰ ਜਦ ਹੀ ਆਪਾਂ ਪੇਰ ਸਕਾਂ ਜਦ ਆਪਾਂ ਪਰਿਆਵਰਣ ਨੇ ਪ੍ਰਕਿਰਤੀ ਨੇ ਸੁਰੱਖਿਅਤ ਰੱਖ ਸਕਾਂ
1: ਜੀ ਹਾਂ ਆਪਾਂ ਮਾਈਤ ਆਪਾਂ ਨੇ ਆ ਪ੍ਰਕਿਰਤੀ ਦੇਈ ਹੀ ਬੀਆਂ ਹੀ ਇਹਨੇ ਔਰ ਹਰੀ ਭਰੀ ਕਰ ਆਪਾਂ ਆਗਲੀ ਪੀੜ੍ਹੀ ਦੇ ਹੱਥਾਂ ਮੈਂ ਸੂਪਾਂ ਆ ਆਪਾਂ ਰੋ ਉਹ ਫਰਜ਼ ਆਪਾਂ ਨਿਭਾ ਸਕਾਂ ਤੋ ਆਪਾਂ ਰੋ ਮਿਨਖਪਣਾ ਹੈ ਉਹ ਸਾਰਥਕ ਹੋਵੇ
0: ਸਾਰਥਕ ਹੋਵੇ ਲਰ ਆਪ ਦੇਖੋ ਗੀਤੜ ਲੋ ਸੁਣਾਵਾਂ ਇੱਕ ਬਾਇਆ ਨੇ
1: ਬਿਲਕੁਲ ਬਿਲਕੁਲ
0: ਸਾਊ ਠੀਕ ਹੈ ਸੀਮਾ ਮਿਸਰਾ ਰੋ ਗਾਇਓੜੋ ਲੋ ਸੁਣੋ

0: ਉਨੀ ਹੈ ਵੀਰੋ ਬਚਾਵ ਰੱਖਣਾ ਹੈ ਗਰਮ ਹਵਾ 24 ਘੰਟਾ ਮੈਂ ਸਾਫ ਠੰਡੋ ਪਾਣੀ ਭਰ ਰੱਖਣਾ ਹੈ ਪੀਣ ਸਾਰੂ ਔਰ ਮਾਥੇ ਕੀ ਛਿੜਕਾਓ ਵੀ ਕਰਨਾ ਹੈ ਦੁਪਹਿਰ ਮੈਂ ਜੇ ਹਰੋ ਚਾਰੋ ਮਿਲ ਸਕੇ ਤੋ ਹਰੋ ਚਾਰੋ ਦੇਣਾ ਹੈ ਔਰ ਸੁੱਖੋ ਚਾਰੋ ਹੈ ਤੂੜੀ ਹੈ ਮੂੰਗਫਲੀ ਨੀਰੋ ਹੈ ਵੋ ਖਾਣ ਨੇ ਦੇਣਾ ਹੈ ਟੇਣਿਆਰੀ ਛੱਤ ਹੈ ਤੋ ਵੀਰੇ ਨੀਚੇ ਆਪਾਂ ਨੇ ਜੇ ਕੀ ਬੋਰਿਆ ਹੈ ਬਾਂਧਣੀ ਹੈ ਪਸ਼ੂ ਸਿੱਧੋ ਗਰਮੀ ਦੇ ਸੰਪਰਕ ਮੈਂ ਨਹੀਂ
1: ਆਵਾਸ ਜੀ ਵੋ ਠੰਡੋ ਰੱਖਣਾ ਹੈ
0: ਤੋ आपके जी की बात है पशु बोल को सके नहीं आरी भाषा आपा नहीं समझनी है
1: साची बात
0: और
1: है।
0: यूं आपा समय रहता आपा पहचान लेवा तो आपा लाखारो नुकसान जको है वो बच सकेला नहीं तो राकेश भाई जी की टाइम लंपीरी बीमारी आई तो मोकला किसान भाई है डेरी व्यवसाय जका चलावता बाने बहुत नुकसान उठाना
1: नुकसान हो तो और नुकसान से बचना है तो आपने जागरूक रहना बहुत जरूरी है और अब देखो जागरूकता आ है कि चोखो सो एक भजन सुनावा कबीर रो
0: सुनाओ सर
1: लो सुनो